0: ਦਾ ਬਾਸਕਟ ਨੂੰ ਦੁਤੀਆ ਲਪੇਟ ਕੇ ਥੱਲਈਓ ਬੁਨਸਾਰੇ ਆਪਾਂ ਨਰਬ ਦਾ ਸਪੜ ਵਿੱਚ ਆ
1: ਜਾਨੇ ਮਾਨੇ ਸਟੈਂਡ ਅਪ ਕਾਮੇਡੀਅਨ ਉਦੈ ਦਹੀਆ
0: ਵਾਈ ਵਾਨੇ ਕੋਪਾ ਭਰ ਕੇ ਪਾਣੀ ਲਿਆ ਉਹ ਬਾਹ ਮੇ ਲੈ ਕੇ ਟਿਕੋ ਤੋ ਮਾਨੇ ਗੱਟ ਗੱਟ ਗੱਟ ਕਰਕੇ ਇੱਕ ਕੋਪਾ ਪਾਣੀ ਪੀ ਗੋ
1: ਆ ਰਹੇ ਹੈ ਵਿਵਿਧ ਭਾਰਤੀ ਪਰ
2: ਆਪ ਚਾਹੇ ਕੁਛ ਵੀ ਕਹੇ ਮਾਮਾ ਸ੍ਰੀ ਲੇਕਿਨ ਨਿਊਜ਼ ਕੋਲਾ ਕਿਸ਼ਨ ਕੋ ਮੈਂ ਕਿਸੇ ਕੀਮਤ ਤੇ ਨਹੀਂ ਛੋੜੂੰਗਾ
1: ਮੈਟਿਨੀ ਸ਼ੋ 26 ਸਤੰਬਰ ਦਿਨ ਮੇ 11 ਵਜੇ ਸਿਰਫ ਵਿਵਿਧ ਭਾਰਤੀ ਪਰ
3: आशा भोसले शब्बीर कुमार और कुमार सानू की आवाजों में आप सुन रहे हैं घायल फिल्म से ये गाना इंदिवर के बोल बप्पी लहरी का संगीत